ਵੀ ਹੱਥ ਕੁਝ ਚੀਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖਣਾ ਲੁਕਾ ਕੇ ਰੱਖ ਲੈ ਨੀਵੀਂ ਹੱਥ ਕੁਝ ਚੀਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖਣਾ ਲੁਕਾ ਕੇ ਰੱਖ ਲੈ ਚੜ੍ਹਦੀ ਜਵਾਨ ਤੇ ਰੂਪ ਕੱਢ ਮਾਰਦਾ ਪੱਤਲਾ ਤਲਕ ਨਾ ਹੋਣਾ ਵੀ ਸਹਾਰਦਾ ਹੋਰ